ਜ਼ਰੂਰਤ ਨਾ ਹੈ ਹੀਰੋ ਅੰਡਰ ਤੋਂ ਰਹਿ ਕਿਸੇ ਨੇ ਵੀ ਨਾਣ ਦਿਓ ਛ ਹਜ਼ਾਰ ਤੇ ਕਿਉਂ ਰਾਮ ਫਲ ਛ ਹਜ਼ਾਰ ਤੇ

ਜੀ ਮੈਂ ਕਿਹਾ ਕਿੱਥੇ ਧਿਆਨ ਹੈ ਜੀ ਆਪਕਾ, ਤੁਸੀਂ ਕਿੱਥੇ ਧਿਆਨ ਦੇਤੇ ਹੋ ਜੀ, ਬਸ ਆਰਾਮ ਸੇ ਆਪਣੇ ਮੈਸੇਜ ਕਰਨਾ ਹੈ, ਕੋਈ ਪ੍ਰੈਸ਼ਰ ਵਾਲੀ ਬਾਤ ਨਹੀਂ, ਜ਼ਿਆਦਾ ਦਿਮਾਗ ਪਰ ਪ੍ਰੈਸ਼ਰ ਨਹੀਂ ਡਾਲਨਾ ਹੈ ਆਪਣੇ, ਬਸ ਥੋੜ੍ਹਾ ਸਾ ਹਲਕਾ ਸਾ ਠੰਡੇ ਦਿਮਾਗ ਸੇ ਆਪ ਸੋਚੀਏ ਕਿ ਇਹ ਜੋ ਮਿਊਜ਼ਿਕ ਮੈਨੇ ਪਲੇ ਕੀਆ ਹੈ, ਗਾਣੇ ਕਾ ਕਿਆ ਨਾਮ ਹੈ, ਔਰ ਆਈ ਨੋ ਮੁਝੇ ਪਤਾ ਹੈ ਕਿ ਆਪਣੇ ਗਾਣਾ ਸੁਣਾ ਵੀ ਹੈ ਬਹੁਤ ਵਾਰ ਆਪ, ਔਰ ਸਾਥ ਹੀ ਸਾਥ ਆਪ ਆਪਣੀ ਗਾੜੀ ਮੇ ਵੀ ਪਲੇ ਕਰਦੇ ਇਹ ਵਾਲਾ ਗਾਣਾ, ਲੇਕਿਨ ਬਸ ਅਭੀ ਆਪਕੋ ਫਿਲਹਾਲ ਮੌਕਾ ਮਿਲਾ ਹੈ, ਯਾਨੀ ਕਿ ਈਵਨਿੰਗ ਮਸਤੀ ਸ਼ੋ ਮੇ ਆਪ ਵਿਨਰ ਬਣ ਸਕਦੇ ਹੈ, ਤੋ ਇਸੀ ਲਈ ਆਪਣੇ ਹਮੇ ਮੈਸੇਜ ਕਰਕੇ ਬਤਾਨਾ ਹੈ ਭਈਆ ਕਿ ਜੋ ਮੈਨੇ ਮਿਊਜ਼ਿਕ ਪਲੇ ਕੀਆ ਹੈ ਆਪਕੇ ਬੀਚ ਗਾਣੇ ਕਾ ਕਿਆ ਨਾਮ ਹੈ, ਚਲੀਏ ਇੱਕ ਬਾਰ ਔਰ ਪਲੇ ਕਰਦੀ ਹੈਂ।